ਜਵੱਦੀ ਕਲਾਂ ਵਾਲੇ ਪਾਵਨ ਸ਼ਬਦ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ

ਵਿੱਚ ਪਿਆ, ਕੋਈ ਜੋਗੀਆਂ ਦੇ ਪਿੱਛੇ ਪਿਆ, ਕੋਈ ਸਿੱਧਾਂ ਦੇ ਮਗਰ ਲੱਗਿਆ ਹੈ। ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ, ਪਾਪ ਵਿੱਚ ਰੁੱਝਿਆ ਹੋਇਆ ਸੰਸਾਰ। ਤੇ ਜਦੋਂ ਆਪਣੇ ਬਣਾਏ ਹੋਏ ਸੰਸਾਰ ਦੀ ਇਹ ਹਾਲਤ ਵੇਖੀ ਨਿਰੰਕਾਰ ਨੇ ਕਿ ਮੇਰੀ ਬਣਾਈ ਹੋਈ ਸ੍ਰਿਸ਼ਟੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਵੈਸ਼ ਦੀ ਅੱਗ ਵਿੱਚ ਜਲ ਰਹੀ ਹੈ, ਤਾਂ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਬਣਾਇਆ, ਗੁਰੂ ਨਾਨਕ ਦਾ ਰੂਪ ਧਾਰ

ਗੁਰੂ ਨਾਨਕ ਆਖਿਆ, ਗੁਰੂ ਨਾਨਕ ਪ੍ਰਗਟਿਆ, ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ। ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਜਦੋਂ ਜਨਮ ਲਿਆ, ਦੌਲਤਾਂ ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮੇ, ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ। ਔਰ ਜਿਵੇਂ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ, ਔਰ ਇੱਕ ਐਸੀ ਮਹਿਕ ਉਸ ਕੋਠੜੀ ਵਿੱਚ, ਪ੍ਰਕਾਸ਼ ਉਸ ਕੋਠੜੀ ਵਿੱਚ ਜਿਸ ਵੇਲੇ ਇਹ ਬਾਲਕ ਨੇ ਜਨਮ ਲਿਆ, ਆ ਜਨਮ ਲੈਂਦਿਆਂ ਹੀ ਆ ਬਾਲਕ ਮੁਸਕਰਾਇਆ। ਹੈਰਾਨ ਰਹਿ ਗਈ ਦੌਲਤਾਂ ਦਾਈ, ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ, ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾਈ ਧਨ ਹੋ ਗਈ। ਸਤਿ ਸ੍ਰੀ ਅਕਾਲ, ਸ੍ਰੀ ਵਧਾਈ ਦਿੱਤੀ ਸੀ। ਬਾਹਰ ਆਈ ਕੋਠੜੀ ਵਿੱਚੋਂ, ਵਧਾਈ ਦਿੱਤੀ, ਮਹਿਤਾ ਜੀ ਵਧਾਇਓ, ਤੁਹਾਡੇ ਘਰ ਤਾਂ ਕੋਈ ਅਨੋਖਾ ਹੀ ਬਾਲਕ ਜਨਮੇ, ਜਿਸਦੇ ਜਨਮ ਲੈਂਦਿਆਂ ਹੀ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ, ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ, ਚਾਰੇ ਪਾਸੇ ਸੁਗੰਧੀ ਫੈਲ ਗਈ ਹੈ। ਮੇਰਾ ਮਨ ਕਹਿੰਦਾ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ, ਇਹ ਤਾਂ ਕੋਈ ਪਰਮੇਸ਼ਵਰ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਹੀ ਤੁਹਾਡੇ ਘਰ ਆਇਆ ਹੈ। ਸਤਿ ਸੰਗਤ ਬੋਲੋ ਸ੍ਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਾਤਰੀ ਦੇ ਤੀਸਰੇ ਪਹਿਰ ਦੇ ਆਰੰਭ ਵਿੱਚ ਜਨਮ ਲਿੱਤਾ ਸੀ। ਮਹਿਤਾ ਕਾਲੂ ਨੇ ਸਮਾਂ ਲਿਖ ਲਿਆ, ਔਰ ਜਦੋਂ ਸਵੇਰਾ ਹੋਇਆ ਅੰਮ੍ਰਿਤ ਵੇਲੇ ਪੰਡਿਤ ਹਰਦਿਆਲ ਦੇ ਘਰ ਗਿਆ, ਔਰ ਕਹਿਣ ਲੱਗਾ ਰਾਤ ਮੇਰੇ ਘਰ ਬਾਲਕ ਹੋਇਆ ਤੇ ਮੈਂ ਚਾਹੁੰਦਾ ਹਾਂ ਉਸਦੀ ਜਨਮ ਕੁੰਡਲੀ ਤਿਆਰ ਕਰੋ। ਪੰਡਿਤ ਹਰਦਿਆਲ ਉੱਠ ਕੇ ਬੈਠਾ, ਮਹਿਤਾ ਜੀ ਨੂੰ ਬਿਠਾਇਆ ਕੋਲ, ਕਾਲੂ ਜੀ ਨੂੰ, ਮਹਿਤਾ ਕਾਲੂ ਨੂੰ ਕੋਲ ਬਿਠਾਇਆ, ਪੁੱਛਿਆ ਕਿਤਨੇ ਵਜੇ ਹੋਇਆ ਬਾਲਕ? ਆਖਿਆ ਤੀਸਰੇ ਪਹਿਰ ਦੇ ਆਰੰਭ ਵਿੱਚ। ਜਦੋਂ ਪੰਡਿਤ ਹਰਦਿਆਲ ਨੇ ਆਪਣੀ ਜੋਤਿਸ਼ ਵਿਦਿਆ ਦੇ ਨਾਲ ਸਾਰੀ ਜਨਮ ਕੁੰਡਲੀ ਦਾ ਹਿਸਾਬ ਬਣਾ ਕੇ ਤਿਆਰ ਕੀਤਾ ਤੇ ਜਦੋਂ ਲਿਖਣ ਲੱਗਾ ਤੇ ਕਲਮ ਰੁਕ ਗਈ। ਕਹਿਣ ਲੱਗਾ ਮਹਿਤਾ ਜੀ, ਜੇ ਮੈਂ ਲਿਖਦਾ ਹਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਠੀਕ ਲਿਖ ਰਿਹਾ, ਕਿਉਂਕਿ ਔਰ ਨਹੀਂ ਲਿਖਦਾ ਤਾਂ ਮੈਂ ਇਹ ਵੇਖਦਾ ਕਿ ਮੇਰੀ ਜੋਤਿਸ਼ ਵਿਦਿਆ ਕਦੇ ਗਲਤ ਨਹੀਂ ਹੋਈ। ਮੇਰੇ ਹਿਸਾਬ ਨਾਲ ਇਹ ਬਾਲਕ ਦੁਨਿਆਵੀ ਬਾਲਕ ਨਹੀਂ, ਇਹ ਤਾਂ ਪਰਮਾਤਮਾ ਦਾ ਰੂਪ ਹੈ। ਸਤਿ ਸੰਗਤ ਬੋਲੋ ਸ੍ਰੀ। ਇਹ ਪ੍ਰਭੂ ਦਾ ਰੂਪ ਹੈ। ਮਹਿਤਾ ਕਾਲੂ ਨੇ ਖੁਸ਼ ਹੋ ਕੇ ਪੰਡਿਤ ਹਰਦਿਆਲ ਨੂੰ ਇਨਾਮ ਵਜੋਂ ਧਨ ਦਿੱਤਾ, ਔਰ ਪ੍ਰਸੰਨ ਹੋ ਕੇ ਘਰ ਆਇਆ। ਹੁਣ ਚਾਰੇ ਪਾਸੇ ਮਾਤਾ ਤ੍ਰਿਪਤਾ ਨੂੰ, ਮਹਿਤਾ ਕਾਲੂ ਨੂੰ ਵਧਾਈਆਂ ਮਿਲ ਰਹੀਆਂ।

ਸਭ ਦਾ ਤਨ ਮਨ ਠਰ ਰਿਹਾ ਹੈ। ਪਿਆਰੀ ਸਾਧ ਸਿੰਘ, ਆ ਬਾਲਕ ਪਤਾ ਹੈ ਕੌਣ ਹੈ? ਇਹ ਬਾਲਕ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਆਪ ਨਾਰਾਇਣ ਦਾ

नानक राय सब सिखन को सुख दे जैते भय सहाय। आज बेदियां दी कुल विच

ਤੇ ਜੋ ਕੁਛ ਉਹਨਾਂ ਦੇ ਪਾਸ ਉਸ ਵੇਲੇ ਹੁੰਦਾ ਸੀ, ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ

ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ ਸੀ। ਅੰਗੂਠੀ ਨਾ ਵੇਖ ਕੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਨਾਨਕ ਹੁਣੇ ਮੈਂ ਤੇਰੇ ਹੱਥ ਵਿੱਚ

ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ ਸ੍ਰੀ। ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ।

ਆਖਿਆ ਵੇਖੋ ਸੋਨੇ ਦੀ ਮੁੰਦਰੀ ਵੀ ਬਾਹਰ ਦੇ ਆਏ। ਮੈਂ ਤਾਂ ਕਾਲੂ ਜੀ ਕਹਿਣ ਲੱਗੇ ਇਹ ਜੋ ਕੁਛ ਮਿਲਦਾ ਕਰੋ ਬਾਹਰ ਵੰਡ ਆਉਂਦਾ। ਆਖਿਆ ਅੱਛਾ ਇਹਨੂੰ ਕਿਸੇ ਕੰਮ ਕਾਰੇ ਲਾਈਏ। ਨਾਨਕ ਆ ਘਰ ਦੀਆਂ ਗਾਈਆਂ ਮੱਝੀਆਂ

ਸੱਚੇ ਪਾਤਸ਼ਾਹ ਜਦੋਂ ਲਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਛ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ

ਕੋਈ ਗੱਲ ਨਹੀਂ, ਪਰਮੇਸ਼ਵਰ ਤੈਨੂੰ ਹੋਰ ਦੇਵੇਗਾ, ਹੋਰ ਦੇਗਾ ਤੈਨੂੰ। ਉਹਨੇ ਆਖਿਆ ਪ੍ਰਭੂ ਤਾਂ ਪਰਮੇਸ਼ਵਰ ਪਿੱਛੋਂ ਦੇਵੇਗਾ, ਪਹਿਲਾਂ ਤੂੰ ਮੈਨੂੰ ਹਰਜਾਨਾ ਦੇ। ਸਾਹਿਬ ਜੀ ਦੀ ਬਾਂਹ ਪਕੜ ਲਈ, ਆਖਿਆ ਜੇ ਹਰਜਾਨਾ ਨਹੀਂ ਦੇਗਾ ਤਾਂ ਤੈਨੂੰ ਰਾਏ ਬੁਲਾਰ ਕੋਲ ਲੈ ਚੱਲਾਂਗਾ। ਗੁਰੂ ਨਾਨਕ ਦੀ ਬਾਂਹ ਪਕੜ ਕੇ ਖੇਤ ਦਾ ਮਾਲਕ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਆਖਿਆ ਰਾਏ ਜੀ, ਇਸ ਬਾਲਕ ਦੀ ਗਾਈਆਂ ਮੱਝੀਆਂ ਨੇ ਮੇਰੇ ਸਾਰੇ

ਲੱਗਾ ਇਹ ਤਾਂ ਹੈ ਹੀ ਨਿਖੱਟੂ, ਕੋਈ ਕੰਮ ਕਾਰ ਨਹੀਂ ਕਰਦਾ, ਵਿਹਲੇ ਬੈਠਾ ਰਹਿੰਦਾ। ਇੱਕ ਕੰਮ ਇਸ ਨੂੰ ਕਰਨ ਵਾਸਤੇ ਭੇਜਿਆ ਸੀ, ਉਹ ਵੀ ਉਜਾੜ ਕੇ ਆ ਗਿਆ। ਕਿਉਂ ਨਾਨਕ ਕਿਵੇਂ ਕਿਉਂ ਕੀਤਾ? ਮੈਂ ਤਾਂ ਕਾਲੂ ਨੇ ਜਦੋਂ ਪੁੱਛਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਕਹਿਣ ਲੱਗੇ, ਪਿਤਾ ਜੀ ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ, ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ। ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤਸੰਗਤ ਬੋਲੋ ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ

ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ, ਉਹਨੇ ਕਿਹਾ ਮੈਂ ਆਪ ਖੁਰ ਤੱਕੇ ਹਨ ਗਾਈਆਂ ਮੱਝੀਆਂ ਦੇ।

ਤੱਕ ਜਦੋਂ ਵੇਖਿਆ ਤਾਂ ਮੈਂ ਤਾਂ ਕਾਲੂ ਨੇ ਆਖਿਆ, ਨਾਨਕੀ ਹੁਣ ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ, ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ।

ਨੂੰ ਮੋਦੀ ਖਾਨਾ ਲੈ ਦਿੱਤਾ, ਆਖਿਆ ਇੱਥੇ ਬੈਠ ਕੇ ਹੁਣ ਦੁਕਾਨ ਕਰੇਗਾ ਤਾਂ ਇਸਦਾ ਚਿੱਤ ਦੁਕਾਨ ਵਿੱਚ ਲੱਗ ਜਾਏ। ਸਾਹਿਬ ਜੀ ਦੁਕਾਨ ਤੇ ਬੈਠ ਗਏ, ਕਰਿਆਣੇ ਦੀ ਦੁਕਾਨ ਹੈ, ਜੋ ਕੋਈ ਲੋੜਵੰਦ ਆਉਂਦਾ ਹੈ ਚੋਲੀ ਅੱਗੇ ਕਰਦਾ, ਗੁਰੂ ਨਾਨਕ ਉਹਦੀ ਚੋਲੀ ਭਰ ਦਿੰਦਾ। ਇੱਕ ਦੋ ਤਿੰਨ ਚਾਰ ਪੰਜ ਜਿਹੜਾ

13 तक गुरु नानक ने गिणिया ते जदों 13 आख्या ते फिर जेड़ा आउंदा गया ओदी चोली भरी गई ते कहंदे गए 13 13 13 हर संगत बोलो तेरी 13 ही 13 करके चोलियां भर रहे बाला लिया लिया के वस्तुआं दे जाऊंदा ते गुरु नानक सच्चा पातशाह चोलियां भरी जांदा ਕਿਸੇ ਨੇ ਜਾ ਕੇ ਵਿਦਰੋਹੀਆਂ ਨੇ ਸ਼ਿਕਾਇਤ ਕਰ ਦਿੱਤੀ ਦੌਲਤ ਖਾਨ ਤੇਰਾ ਮੋਦੀ ਖਾਨਾ ਗੁਰੂ ਨਾਨਕ ਲੁਟਾ ਰਿਹਾ ਜਾ ਕੇ ਉਹਦੇ ਕੋਲੋਂ ਹਿਸਾਬ ਕਿਤਾਬ ਲੈ ਨਹੀਂ ਤਾਂ ਲੱਖਾਂ ਦਾ ਘਾਟਾ ਤੈਨੂੰ ਹੋ ਜਾਵੇਗਾ ਕੋਈ ਲੋੜਵੰਦ ਗਰੀਬ ਗੁਰਬਾ ਗੁਰੂ ਨਾਨਕ ਕੋਲ ਆ ਜਾਂਦਾ ਹੈ ਚੋਲੀ ਵਿਛਾਉਂਦਾ ਗੁਰੂ ਨਾਨਕ ਤੇਰਾ ਹੀ ਕਰਕੇ ਵਿੱਚ ਪਾ ਦਿੰਦਾ ਤੇ ਕੋਈ ਪੈਸੇ ਨਹੀਂ ਲੈਂਦਾ ਕਿਸੇ ਕੋਲ ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ ਦੌਲਤ ਖਾਨ ਜਦੋਂ ਆਇਆ ਕਹਿਣ ਲੱਗਾ ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨਾ ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ ਪਹਿਲੇ ਹਿਸਾਬ ਲਾ ਲਈਏ ਕਿ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ ਤੇ ਅੱਗੇ ਫਿਰ ਕੰਮ ਚਲਾਵਾਂਗੇ ਸਾਹਿਬ ਜੀ ਕਹਿਣ ਲੱਗੇ ਬੇਸ਼ੱਕ ਹਿਸਾਬ ਕਰ ਲਓ ਬਈ ਕਰ ਲਓ ਹਿਸਾਬ ਤੇ ਜਦੋਂ ਸਾਰਾ ਹਿਸਾਬ ਹੋਇਆ ਇਤਿਹਾਸ ਵਿੱਚ ਲਿਖਿਆ ਕਿ ਦੌਲਤ ਖਾਨ ਜਦੋਂ ਸਾਰਾ ਮਾਲ ਅੰਦਰੋਂ ਗਿਣਿਆ ਤੋਲਿਆ ਤੇ ਕੀ ਹਿਸਾਬ ਵਿੱਚ ਲਿਖ ਲਿਆ ਹਿਸਾਬ ਕੀਤਾ ਤੇ 735 ਰੁਪਏ ਗੁਰੂ ਨਾਨਕ ਦੇ ਵੱਧ ਨਿਕਲ ਗਏ ਦੌਲਤ ਖਾਨ ਬੜਾ ਹੈਰਾਨ ਹੋਇਆ ਕਹਿਣ ਲੱਗਾ ਮੈਂ ਸੁਣਿਆ ਕਿ ਤੂੰ ਸਾਰਿਆਂ ਨੂੰ ਰੱਬ ਦੇ ਨਾਂ ਤੇ ਦੇਈ ਜਾਂਦਾ ਤੇ ਫਿਰ ਤੇਰੇ ਕੋਲ ਇਹ ਪੈਸਾ ਨਫੇ ਵਿੱਚ ਕਿੱਥੋਂ ਨਿਕਲ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਦੌਲਤ ਖਾਨ ਜੋ ਰੱਬ ਦੇ ਰਸਤੇ ਤੇ

ਨਿਰੰਕਾਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ ਜਗਤ ਜਲਨ ਦਾ ਜਲ ਰਿਹਾ, ਉਹਨਾਂ ਨੂੰ ਜਾ ਕੇ ਠਾਰਨਾ ਹੈ ਤੂੰ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਨਿਰੰਕਾਰ ਮੈਨੂੰ ਉਪਦੇਸ਼ ਦਿਓ, ਮੈਂ ਸੰਸਾਰ ਨੂੰ ਕੀ ਜਪਾਵਾਂ, ਮੈਂ ਸੰਸਾਰ ਨੂੰ ਕੀ ਜਪਾਵਾਂ। ਤਾਂ ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ,

ਕੀਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿੱਚ ਵੀ ਸੱਚ ਸੈ ਜੁਗਾਦ ਵਿੱਚ ਵੀ ਸੱਚ ਸੈ ਹੁਣ ਵੀ ਸੱਚ ਹੈ ਤੇ ਸਦਾ ਤੇਰਾ ਨਾਮ ਸੱਚ ਹੀ ਰਹੇਗਾ। ਇਹ ਉਪਦੇਸ਼ ਲੈਤਾ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਵੇਈ ਨਦੀ ਵਿੱਚੋਂ ਬਾਹਰ ਨਾ ਨਿਕਲੇ ਮਰਦਾਨਾ ਡਰਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਕਿੱਥੇ ਗਏ। ਬਾਲਾ ਭਜਿਆ ਬੇਬੇ ਨਾਨਕੀ ਦੇ ਕੋਲ ਆਇਆ ਕਹਿਣ ਲੱਗਾ ਬੇਬੇ

ਤੇ ਉਧਰ ਕਿਤਨੀ ਦੇਰ ਹੋ ਗਈ ਬਾਹਰ ਹੀ ਨਹੀਂ ਨਿਕਲ ਰਿਹਾ ਤੇ ਭਾਈ ਜੈ ਰਾਮ ਘਬਰਾਇਆ ਬੇਬੇ ਨਾਨਕੀ ਦੇ ਕੋਲ ਆਇਆ ਤੇ ਕਹਿਣ ਲੱਗਾ ਨਾਨਕੀ ਤੇਰਾ ਵੀਰ ਵੇਈ ਵਿੱਚ ਡੁੱਬ ਗਿਆ ਬੇਬੇ ਨਾਨਕੀ ਪ੍ਰਤੀਤ ਵਾਲੀ ਸੀ ਭਰੋਸੇ ਵਾਲੀ ਸੀ ਕਹਿਣ ਲੱਗੀ ਕਿਵੇਂ ਨਾ ਆਖੋ ਮੇਰਾ ਨਾਨਕ ਸੰਸਾਰ ਵਿੱਚ ਡੁੱਬਣ ਵਾਸਤੇ ਨਹੀਂ ਆਇਆ ਉਹ ਤਾਂ ਕਈਆਂ ਨੂੰ ਤਾਰਨ ਵਾਸਤੇ ਆਇਆ ਹੈ।

ਇੱਥੇ ਦੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ। ਇੱਕ ਪੰਡਿਤ ਸੂਰਜ ਵੱਲ ਮੂੰਹ ਕਰਕੇ ਤੇ ਗੰਗਾ ਜਲ ਪਾਈ ਜਾਂਦਾ, ਤਾਂ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤਸੰਗਤ ਬੋਲੋ ਸ੍ਰੀ ਜੀ। ਪੰਡਿਤ ਕਹਿਣ ਲੱਗਾ, ਸੂਰਜ ਇਸ ਪਾਸੇ ਹੈ, ਤੁਸੀਂ ਜਲ ਉਸ ਪਾਸੇ ਪਾ ਰਹੇ ਹੋ। ਤੁਸੀਂ ਜਲ ਉਸ ਪਾਸੇ ਕਿਉਂ ਪਾ ਰਹੇ ਹੋ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਖਿਆ, ਇਸ ਪਾਸੇ ਮੇਰੇ ਖੇਤ ਹਨ ਕਰਤਾਰਪੁਰ ਵਿੱਚ, ਮੈਂ ਉਹਨਾਂ ਨੂੰ ਪਾਣੀ ਪਾ ਰਿਹਾ ਖੇਤੀ ਨੂੰ। ਪੰਡਿਤ ਕਹਿਣ ਲੱਗਾ, ਕਿਤਨੀ ਕੁ ਦੂਰ ਹੈ? ਆਖਿਆ, ਕੋਈ 400-500 ਮੀਲ ਹੋਣਾ ਇੱਥੋਂ। ਆਖਿਆ, ਤੁਹਾਡਾ ਇੱਕ ਲੋਟਾ ਪਾਇਆ ਪਾਣੀ ਉਹ ਖੇਤਾਂ ਤੱਕ ਪਹੁੰਚ ਜਾਵੇਗਾ? ਸਾਹਿਬ ਜੀ ਕਹਿਣ ਲੱਗੇ, ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ, ਤਾਂ ਕਿਆ ਸਾਡਾ ਪਾਣੀ ਕਰਤਾਰਪੁਰ ਖੇਤੀ ਤੱਕ ਨਹੀਂ ਪਹੁੰਚ ਸਕਦਾ? ਪੰਡਿਤ ਜੀ, ਕਰਮ ਕਾਂਡਾਂ ਵਿੱਚ ਕੁਝ ਨਹੀਂ ਜੇ ਪਿਆ, ਜੇ ਪਰਮੇਸ਼ਵਰ ਦਾ ਨਾਮ ਨਹੀਂ ਜਪੋਗੇ ਔਰ ਕਰਮ ਕਾਂਡਾਂ ਵਿੱਚ ਪਾਓਗੇ, ਤਾਂ ਇਹਨਾਂ ਕਰਮਾਂ ਕਾਂਡਾਂ ਨੇ ਤੁਹਾਡਾ ਉਧਾਰ ਨਹੀਂ ਕਰਨਾ। ਉਧਾਰ ਤਾਂ ਪ੍ਰਭੂ ਦੇ ਨਾਮ ਨੇ ਕਰਨਾ। ਸਤਸੰਗ ਬੋਲੋ ਸ੍ਰੀ। ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਆਪ ਕਿਆ ਕਰਦੇ ਸਨ, ਭਾਈ ਆ ਦੁਨੀਆਂ ਦੇ ਜਿਤਨੇ ਕਰਮ ਕਾਂਡ ਜਪ ਤਪ ਹਨ, ਇਹ ਸਾਰੀਆਂ ਸਿਫਰਾਂ ਹਨ, ਸਿਫਰਾਂ ਇਹ ਸਾਰੇ ਜ਼ੀਰੋ ਹਨ। ਔਰ ਬੇਸ਼ੱਕ ਇੱਕ ਕਾਗਜ਼ ਉੱਤੇ ਜਿਤਨੇ ਮਰਜ਼ੀ ਜ਼ੀਰੋ ਪਾ ਦੇ, ਉਹਨਾਂ ਦੀ ਕੋਈ ਵੀ ਮੁੱਲ ਨਹੀਂ ਹੈ ਜਦ ਤੱਕ ਉਹਨਾਂ ਦੇ ਅੱਗੇ ਏਕਾ ਨਾ ਪਵੇ। ਜੇ ਇੱਕ ਪਾਵੇਗਾ, ਏਕਾ ਲਿਖੇਗਾ ਔਰ ਉਸ ਤੋਂ ਬਾਅਦ ਜ਼ੀਰੋ ਪਾਵੇਗਾ ਤੇ 10 ਬਣ ਜਾਏਗਾ, 2 ਜ਼ੀਰੋ ਪਾਵੇਗਾ 100, 3 ਪਾਵੇਗਾ 1000। ਇਸੇ ਤਰ੍ਹਾਂ ਦੁਨੀਆਂ ਦੇ ਜਿਤਨੇ ਕਰਮ ਕਾਂਡ ਹਨ, ਜਪ ਤਪ ਹਨ, ਬਿਨਾਂ ਨਾਮ ਤੋਂ ਜੇ ਇਹ ਕਰੇਗਾ ਤਾਂ ਤੇਰੇ ਮਨ ਨੂੰ ਹੰਕਾਰ ਹੋ ਜਾਏਗਾ ਔਰ ਕੀਤੇ ਹੋਏ ਤੇਰੇ ਕਰਮ ਸਾਰੇ ਨਾਸ਼ ਹੋ ਜਾਣਗੇ। ਜੇ ਪਰਮੇਸ਼ਵਰ ਦਾ ਨਾਮ ਹੋਇਆ ਤੇਰੇ ਕੋਲ, ਤਾਂ ਉਹਨਾਂ ਕਰਮਾਂ ਕਾਂਡਾਂ ਦਾ ਵਈ ਮੁੱਲ ਪੈਣਾ। ਸਤਸੰਗ ਬੋਲੋ ਸ੍ਰੀ। ਜਿਵੇਂ ਏਕੇ ਤੋਂ ਬਿਨਾਂ ਉਹਨਾਂ ਸਿਫਰਾਂ ਦੀ ਕੋਈ ਮੁੱਲ ਨਹੀਂ, ਇਸੇ ਤਰ੍ਹਾਂ ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਕੁਝ ਮਰਜ਼ੀ ਕਰਦਾ ਰਹਿ, ਕਦੇ ਥਾਂ ਨਹੀਂ ਪਵੇਗਾ ਤੇਰਾ। ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ।

ਛੱਡਿਆ ਪਤਾ ਨੀ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ ਸਤਸੰਗਤ ਬੋਲੋ ਸ੍ਰੀ ਇਸ ਵਾਸਤੇ ਨਹੀਂ ਭਰੋਸਾ ਇਸ ਜੀਣੇ ਦਾ ਐਸਾ ਸੱਚ ਦਾ ਉਪਦੇਸ਼ ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ ਤਾਂ ਅਗਾਂ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਪਾ ਕੇ ਉਸ ਬੱਚੀ ਦੇ ਕਪਾਟ ਖੁੱਲ ਗਏ ਗਿਆਨ ਹੋ ਗਿਆ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਈ ਔਰ ਮੇਰਾ ਮਨੋਰਥ ਕੀ ਹੈ ਐਸਾ ਸੱਚ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਉੱਥੇ ਸੰਗਤਾਂ ਨੂੰ ਕਿ ਭਾਈ ਇੱਕ ਪਰਮੇਸ਼ਵਰ ਦੇ ਨਾਲ ਜੁੜੋ ਇੱਕ ਪ੍ਰਭੂ ਦਾ ਸਿਮਰਨ ਕਰੋ ਉਸ ਸਿਮਰਨ ਨੇ ਹੀ ਤੁਹਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ ਇਹ

ਖੇਡਤ ਕੱਤਾ ਦੀ ਗਿਣ ਧਾ ਗਿਣਾ ਨਕ ਤ੍ਰਿਗੜਦੇ ਤਾ ਤਾਕੇ ਤ੍ਰਿਗੜਦੇ ਤਾ ਘਰ ਦੀ ਗਿਣ ਧਾ ਦੀ ਧਾ ਗਿਣਾ ਨਕ ਤ੍ਰਿਗੜਦੇ ਤਾ ਤਾਕੇ ਤ੍ਰਿਗੜਦੇ ਤਾ ਘਰ ਦੀ ਗਿਣ ਧਾ ਦੀ ਧਾ ਗਿਣਾ ਨਕ ਤ੍ਰਿਗੜਦੇ ਤਾ ਤਾਕੇ ਤ੍ਰਿਗੜਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਏ 22 ਨਵੰਬਰ 1998 ਦਾ ਦਿਨ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਣ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੀ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਤੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੀ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਖਾਲਸਾ ਜੀ ਨੇ ਵੀ ਪਿਛਲੇ 300 ਸਾਲ ਤੋਂ ਆਪਣੇ ਲੋਕ ਪ੍ਰਲੋਕ ਦੇ ਸੁੱਖ ਦਾਤੇ ਸਤਿਗੁਰੂ ਜੀ ਦੀਆਂ ਮਿਹਰਾਂ ਦਾ ਪਾਤਰ ਬਣਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀਆਂ ਦਾ ਅਤੇ ਸਰਬੱਤ ਮਾਨਵਤਾ ਦੇ ਭਲੇ ਲਈ ਤਤਪਰ ਰਹਿਣ ਦਾ ਇਤਿਹਾਸ ਰਚਿਆ ਹੈ। ਅੱਜ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਜਨੀਕ ਮਾਤਾ ਸਾਹਿਬ ਕੌਰ ਜੀ ਦੀਆਂ ਅਨੰਤ ਬਖਸ਼ਿਸ਼ਾਂ ਦਾ ਆਪਣੇ ਬਜ਼ੁਰਗਾਂ ਵਾਂਗ ਅਧਿਕਾਰੀ ਬਣਨ ਲਈ ਇਹ 300 ਸਾਲਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ। ਸਾਰੇ ਸੰਸਾਰ ਵਿੱਚ ਫੈਲ ਚੁੱਕੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਇਸ ਦੇ ਲਈ ਬੜੇ ਸੁੱਚੇ ਜਿਹੇ ਚਾਉ ਨਾਲ ਕਮਰ ਕੱਸੇ ਕਰ ਰਹੇ ਹਨ। ਇਸ ਸੁਭਾਗੀ ਅਵਸਰ ਤੇ ਗੁਰੂ ਦੀਆਂ ਮਿਹਰਾਂ ਨਾਲ ਨਿਵਾਜੀ ਇਸ ਆਨੰਦਪੁਰੀ ਵਿਖੇ ਇਕੱਤਰ ਹੋਈਆਂ ਅਣਗਿਣਤ ਗੁਰਸਿੱਖ ਰੂਹਾਂ ਨੂੰ ਗੁਰੂ ਪਾਤਸ਼ਾਹ ਦੇ ਮਹਾਨ ਕੀਰਤਨੀਏ ਗੁਰਸੰਗਤਾਂ ਦੀਆਂ ਅਸੀਸਾਂ ਦੇ ਪਾਤਰ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਗੁਰੂ ਦੀਆਂ ਅਨੰਤ ਮਿਹਰਾਂ ਦਾ ਅਹਿਸਾਸ ਕਰਾਉਣ ਅਤੇ ਗੁਰੂ ਗੋਦ ਦਾ ਅਧਿਕਾਰੀ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਪਿਤਾ ਦੇ ਇਸ ਮਾਨਵ ਸੰਸਾਰ ਵਿੱਚ ਪਰ ਉਪਕਾਰੀ ਬਣ ਕੇ ਆਉਣ ਅਤੇ ਅਕਾਲ ਪੁਰਖ ਜੀ ਵੱਲੋਂ ਬਖਸ਼ਿਸ਼ ਹੋਏ ਤਪ ਤੇਜ ਦਾ ਤਾਰਨੀ ਬਣਾਉਣ ਵਾਲੇ ਗੁਰਬਚਨਾਂ ਦਾ ਕੀਰਤਨ ਕਰਨਾ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਟੀ ਸੀਰੀਜ਼ ਕੰਪਨੀ ਦੇ ਸੰਚਾਲਕ ਸ੍ਰੀ ਗੁਰਸ਼ਨ ਕੁਮਾਰ ਅਤੇ ਸ੍ਰੀ ਦਰਸ਼ਨ ਕੁਮਾਰ ਜੀ ਨੇ ਇਸ ਕੀਰਤਨ ਨੂੰ ਸੰਸਾਰ ਦੇ ਹਰ ਕੋਨੇ ਤੱਕ ਸੰਚਾਰਿਤ ਕਰਨ ਅਤੇ ਸਦੀਵੀ ਯਾਦਗਾਰ ਬਣਾਉਣ ਲਈ ਇਸ ਨੂੰ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪਿਛਲੇ ਕਾਫੀ ਅਰਸੇ ਤੋਂ ਇਹ ਇਸ ਸੇਵਾ ਵਿੱਚ ਲੱਗ ਕੇ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਮੇਰੀ ਗੁਰੂ ਪਿਤਾ ਦੇ ਇਸ ਪਾਵਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ
सेवादार होने के नाते आईया हुई समूह संगतां गुरु के इन्हां महान कीर्तनियां श्री दर्शन कुमार जी अते ओ सारे सज्जन जेड़े इस वड्डे मुल्ले कार्ज नूं मान भरिया इतिहासक कार्ज बनाउण विच रुझे होए हन उन्हां दी चढ़दी कला अते खुशियां भरी जिंदगी लई अरदास है गुरु राखा। वाहिगुरु जी का खालसा, वाहिगुरु जी की फतह।

ਛਾਈ ਦੇ ਮਿਲਣ ਦੀ ਸ਼ਿਕ ਹੈ। ਉਹ ਕਦੇ ਆਰਾਮ ਨਹੀਂ ਭਾਲਦੇ, ਚੈਨ ਨਹੀਂ ਭਾਲਦੇ, ਉਹਨਾਂ ਨੂੰ ਇੱਕੋ ਇੱਕ ਲਗਨ ਹੈ ਦਰਸ਼ਨਾਂ ਦੀ। ਹਰ ਵੇਲੇ ਲੋਚਨ ਭਰੀ ਲੇ ਉਹ ਸਾਸ਼ਾ, ਹਰ ਵੇਲੇ ਮਾਲਕ ਦੀ ਯਾਦ ਵਿੱਚ ਦੁਸ਼ਕਾਰੇ ਭਰ ਰਹੇ ਹਨ। ਸੇਜਲ ਨੇਤਰ ਹਨ ਪੰਥ ਨਿਹਾਰੇ ਕਾਮਨੀ, ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ, ਉਹ ਸਦਾ ਅਰਦਾਸ ਕਰ

ਹੇ ਵਾਹਿਗੁਰੂ ਕਿਰਪਾ ਕਰ ਸਾਡੇ ਤੇ ਮਿਹਰ ਕਰ। ਆ ਜਿਹੜੇ ਮਾੜੇ ਕਰਮਾਂ ਦੇ ਕਾਗ ਹਨ ਇਹ ਮਿਲਾਪ ਲਈ ਪੜਦਾ ਹਨ, ਕਿਰਪਾ ਕਰੋ ਇਹ ਪੜਦਾ ਹਟ ਜਾਏ। ਤਪ ਤਪ ਲੋਏ ਲੋਏ ਹੱਥ ਮਰੋਰੋ, ਬਾਵਲ ਹੋਈ ਸੋ ਸੋ ਲੋੜੋ, ਤੈ ਸੋ ਮਨ ਮੇਂ ਕੀਆ ਰੋਸ, ਮੁਝ ਔਗਣ ਸੇ ਨਾਹੀ ਦੋਸ, ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੇ ਪਛਤਾਨੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਖਿਆ ਆਪਣੇ ਪ੍ਰੀਤਮ ਕੇ ਹੋ ਬਿਰਖਾਂ ਜਾਲੀ। ਇਸ ਲਈ ਜਿਨ੍ਹਾਂ ਹਿਰਦਿਆਂ ਵਿੱਚ ਸਿੱਖ ਹੈ ਪਿਆਰੇ ਦੇ ਮਿਲਣ ਦੀ, ਉਹ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਖਲੋ ਕੇ ਉਹਦੀ ਉਡੀਕ ਕਰਦੇ ਹਨ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ। ਸਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਚੇਤੇ ਕਰਕੇ ਮੁੜ ਮੁੜ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ, ਮੁੜ ਮੁੜ ਸਿੱਖ ਦੇ ਨਾਲ ਅਰਦਾਸਾਂ ਕਰਦੇ ਹਨ। ਹੇ ਵਾਹਿਗੁਰੂ ਤੇਰਾ ਪਵਿੱਤਰ

ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਔਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਪਾਨਮਤੀ ਇਹ ਮੱਥ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿਚ ਹੀ ਸ਼ਰਵਣ ਕਰੋ ਇਸ ਨੂੰ, ਔਰ ਇਸ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

ਸਿੱਖਾ ਤੇਰਾ ਵੀ ਤੇ ਕੋਈ ਫਰਜ਼ ਬਣਦਾ ਹੈ। ਸਤਿਗੁਰੂ ਬੜੇ ਗਿਆਨ ਦੀ ਗੱਲ ਸਮਝਾ ਰਹੇ ਨੇ। ਕਾਮ ਪੈ ਤੇ ਸਿਮਰੀਏ ਐਸਾ ਸਿਮਰੋ ਮਿਤ, ਕੰਮ ਪੈ ਜਾਵੇ ਨਾ ਸਾਰੇ ਪਾਸਿਓਂ ਆਸਾਂ ਟੁੱਟ ਜਾਣ ਤੇ ਫਿਰ ਤੈਨੂੰ ਗੁਰੂ ਦਿਸਦਾ ਹੈ। ਨਹੀਂ ਬਈ, ਜਿਵੇਂ ਕੰਮ ਪੈਣ ਤੇ ਗੁਰੂ ਨੂੰ ਸਿਮਰਦਾ ਹੈ ਉਵੇਂ ਗੁਰੂ ਨੂੰ ਰੋਜ਼ ਸਿਮਰਿਆ ਕਰ। ਫਿਰ ਇੱਕ ਵਾਰੀ ਵੀ ਗੁਰੂ ਨੂੰ ਆਖ ਦੇਵੇਗਾ ਨਾ ਮਹਾਰਾਜ ਔਖੀ ਘੜੀ ਤੋਂ ਬਚਾਈ ਤੇ ਸਤਿਗੁਰੂ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਣਗੇ। ਪ੍ਰਭ ਸਿਉਂ ਲਾਗ ਰਿਹੋ ਮੇਰਾ ਜੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ, ਧਨ ਹੈ ਸਾਡਾ ਮਾਲਕ, ਧਨ ਹੈ ਗੁਰੂ ਨਾਨਕ ਮਹਾਰਾਜ। ਜਿੱਥੇ ਔਖੀ ਘੜੀ ਸੇਵਕ ਦੀ ਆਵੇ ਤੂੰ ਆਪ ਅੱਗੇ ਹੋ ਕੇ ਖਲੋ ਜਾਂਦਾ ਹੈ, ਆਪਣਿਆਂ ਨੂੰ ਤੂੰ ਗਲੇ ਨਾਲ ਲਾ ਕੇ ਰੱਖਦਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਬਾਣੀ ਕੀਰਤਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਖ ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਬਤੀਤ ਕੀਤਾ।

ਕਲਗੀਧਰ ਪਾਤਸ਼ਾਹ ਦੀਆਂ ਵਡਿਆਈਆਂ ਆਪ ਜੀ ਕਰ ਰਹੇ ਹੋ, ਚੋਜੀ ਮੇਰੇ ਪਛਾਣੋ। ਇੰਗਲੈਂਡ ਚ ਰਹਿਣ ਵਾਲਾ ਪ੍ਰਸਿੱਧ ਇਤਿਹਾਸਕਾਰ ਮੈਕਾਲਫ ਲਿਖਦਾ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੜ੍ਹਿਆ ਤੇ ਪੜ੍ਹ ਕੇ ਮੈਂ ਇਸ ਬਰੀਕੀ ਤੇ ਪਹੁੰਚਿਆ ਵਾਂ ਕਿ ਜੇ ਕਿਤੇ ਕਲਗੀਧਰ ਪਾਤਸ਼ਾਹ ਨੇ ਇੰਗਲੈਂਡ ਚ ਜਨਮ ਲਿਆ ਹੁੰਦਾ ਸਾਰਾ ਸੰਸਾਰ ਸਿੱਖ ਸਜ ਜਾਂਦਾ। ਕਹਿੰਦੇ ਉਹਨਾਂ ਵਰਗਾ ਕੋਈ ਹੋਇਆ ਹੀ ਨਹੀਂ, ਉਹਨਾਂ ਵਰਗੀ ਵਡਿਆਈ, ਉਹਨਾਂ ਵਰਗੀ ਨਿਰਵੈਰਤਾ, ਉਹਨਾਂ ਵਰਗੀ ਦਇਆ, ਉਹਨਾਂ ਵਰਗਾ ਧੀਰਜ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਦਿਨ ਪਛਾਣ ਲਓਗੇ ਹੱਥ ਕੱਢ ਕੇ ਕਹੋਗੇ ਤੇਰੇ ਨਹੀਂ ਬਣਨਾ ਤੇ ਕਿਹਦੇ ਬਣਨਾ। ਆ ਤੁਹਾਡੇ ਵਰਗਾ ਹੀ ਕੋਈ ਪ੍ਰੇਮੀ ਸੀ ਤੇ ਘਰੋਂ ਨਿਕਲਿਆ ਕਿ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰਕੇ ਆ ਮਹਾਂਪੁਰਸ਼ਾਂ। ਬੜਾ ਸਮਾਂ ਹੋ ਗਿਆ, ਗਿਆ ਨਹੀਂ, ਦਰਸ਼ਨ ਕਰਕੇ ਆ ਤੇ ਇੰਨੀ ਕੁ ਸਮਤ ਸੀ ਕਿ ਮਹਾਂਪੁਰਸ਼ਾਂ ਕੋਲ, ਗੁਰੂ ਸਾਹਿਬ ਕੋਲ ਖਾਲੀ ਹੱਥ ਨਹੀਂ ਜਾਈ। ਕੁਝ ਸਮਾਂ ਘੱਟ ਸੀ, ਕੁਝ ਗਰੀਬੀ ਸੀ, ਕੁਝ ਲੱਭਾ ਨਾ ਤੇ ਘਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਧ ਸੰਗਤ ਤਸਵੀਰ ਪਈ ਸੀ ਅਖਬਾਰ ਲਈ ਤੇ ਤਸਵੀਰ ਵਲੇਟੀ ਕਿ ਇਹੋ ਹੀ ਭੇਟਾ ਕਰਦੇ ਹਾਂ ਹੱਕ ਸਤਨਾਮ। ਦਰਸ਼ਨ ਕੀਤੇ ਬਾਬਾ ਆਨੰਦ ਸਿੰਘ ਮਹਾਂਪੁਰਸ਼ਾਂ ਦੇ, ਉਹ ਅਖਬਾਰ ਵਿੱਚ ਵਲੇਟੀ ਤਸਵੀਰ ਦਿੱਤੀ। ਅਖਬਾਰ ਜਦੋਂ ਲਾਈ ਬਾਬਾ ਜੀ ਨੇ ਤੇ ਤਸਵੀਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ, ਚਿੱਤਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ। ਕਈ ਤੁਹਾਡੇ ਚੋਂ ਘਰਾਂ ਵਿੱਚ ਗੁਰੂ ਦਾ ਚਿੱਤਰ ਨਹੀਂ ਲਾਉਂਦੇ, ਪਰ ਮਹਾਂਪੁਰਸ਼ ਕਹਿੰਦੇ ਸੀ ਲਾਇਆ ਵੀ ਜਾਵੇ ਤੇ ਕੋਈ ਹਰਜ ਨਹੀਂ, ਇਹਨੂੰ ਵੇਖ ਕੇ ਕੋਈ ਮੰਦੀ ਵਾਸ਼ਨਾ ਨਹੀਂ ਆਉਂਦੀ, ਗੁਰੂ ਦੀ ਯਾਦ ਆਉਂਦੀ। ਦਮਦਮੀ ਟਕਸਾਲ ਦੀ ਕਿਤਾਬ ਪੜ੍ਹੋ, ਬਾਬਾ ਦੀਪ ਸਿੰਘ ਜਿਸ ਟਕਸਾਲ ਦੇ ਮੁਖੀ ਹੋਏ ਨੇ ਉਹਨਾਂ ਨੇ ਚਾਰ ਤਰ੍ਹਾਂ ਦੇ ਦਰਸ਼ਨ ਉਸ ਕਿਤਾਬ ਵਿੱਚ ਜ਼ਿਕਰ ਕੀਤਾ ਹੈ। ਸੁਪਨ ਦਰਸ਼ਨ, ਸ਼ਬਦ ਦਰਸ਼ਨ, ਪ੍ਰਤੱਖ ਦਰਸ਼ਨ ਤੇ ਚਿੱਤਰ ਦਰਸ਼ਨ। ਅੱਖ ਸਤਨਾਮ। ਹੁਣ ਸਾਰੀ ਸੰਗਤ ਜਿਹੜੀ ਏ ਸ਼ਬਦ ਵਿੱਚ ਜੁੜੀ ਸੀ, ਜਿਹਦਾ ਜਿਹਦਾ ਮਨ ਭਿੱਜਿਆ ਇਹ ਸ਼ਬਦ ਦਰਸ਼ਨ ਨੇ। ਤੇ ਤੁਹਾਡੇ ਚੋਂ ਕਈਆਂ ਨੂੰ ਫਿਰ ਕਿਰਪਾ ਹੁੰਦੀ ਏ ਸੁਪਨੇ ਚ ਅੱਖ ਸਤਨਾਮ। ਉਹ ਵੀ ਬੜੀ ਵੱਡੀ ਬਖਸ਼ਿਸ਼ ਹੋਵੇ ਤਾਂ, ਜਿਵੇਂ ਇੱਕ ਵਾਰੀ ਦਾਸ ਨੇ ਜ਼ਿਕਰ ਲਿਆ ਸੀ ਕਿ ਦਾਸ ਦਾ ਮਿੱਤਰ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸੁਪਨੇ 'ਚ ਦਰਸ਼ਨ ਦਿੱਤੇ। ਬੜਾ ਕੋਈ ਦੁਖੀ ਸੀ ਤੇ ਵੈਰਾਗ ਸੀ ਮਨ, ਦੁਪਹਿਰ ਦੇ ਸਮੇਂ ਰੋਟੀ ਖਾ ਕੇ ਸੁੱਤਾ ਤੇ ਸੁਪਨਾ ਚਾਲੂ ਹੋ ਗਿਆ ਤੇ ਸੁਪਨੇ 'ਚ ਗੁਰੂ ਹਰਕ੍ਰਿਸ਼ਨ ਸਾਹਿਬ। ਆਖ ਸਤਨਾਮ। ਕਿਉਂ ਦੁਖੀ ਸੁਪਨੇ 'ਚ? ਆਜੂ ਦੇ ਗਿਆ ਵਾ ਦੁੱਖਾਂ ਦੇ ਇਲਾਜ ਲਈ ਜੀ, ਕੀ ਦੇ ਗਏ ਹੋ ਸੁਪਨੇ 'ਚ? ਤੁਰ ਕੀ ਬਾਣੀ ਆਈ ਤਿੰਨ
ਤੇ ਦਿੱਲੀ ਸ਼ਹਿਰ ਚ ਦੁਪਹਿਰ ਵੇਲੇ ਆਇਆ ਜੀ ਸੁਪਨਾ ਦਾਸ ਦੇ ਮਿੱਤਰ ਨੂੰ। ਸੁਪਨੇ ਚ ਦੋ ਹੁਕਮ ਲੱਗੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਵੱਲੋਂ। ਇੱਕ ਹੁਕਮ ਕਿ ਜਿਹੜਾ ਐਡਾ ਵੈਰਾਗ ਐਡਾ ਦੁਖੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਮਹੀਨੇ ਚ ਆਪ ਕਰਿਆ ਕਰ। ਤੇ ਦੂਜਾ ਹੁਕਮ ਲੱਗਾ ਹਫ਼ਤੇ ਵਿੱਚ ਦੋ ਦਿਨ ਛੇ ਘੰਟੇ ਇਕੱਲਿਆਂ ਸਿਮਰਨ ਬਾਣੀ ਚ ਰਹਿਣਾ, ਨਾ ਖਾਣਾ ਨਾ ਬੋਲਣਾ ਨਾ ਸੌਣਾ। ਬੜਾ ਬਲ ਮਿਲਦਾ ਜੀ ਭਗਤੀ ਨੂੰ, ਇਕਾਂਤ ਦੀ ਖੁਰਾਕ ਮਿਲਦੀ ਹੈ ਆਤਮਾ ਨੂੰ। ਕਦੀ ਛੇ ਘੰਟੇ ਨਾ ਹੋ ਸਕੇ, ਭਾਵੇਂ ਚਾਰ ਘੰਟੇ ਦੋ ਘੰਟੇ ਲਈ ਟਰਾਈ ਕਰਿਓ। ਕੋਈ ਫੋਨ ਨਹੀਂ ਅਟੈਂਡ ਕਰਨਾ, ਕੋਈ ਆਇਆ ਗਿਆ ਮਤਲਬ ਵੀ ਸਭ ਨੂੰ ਅਟੈਂਡ ਕਰਨਾ, ਪਰ ਕਿਸੇ ਹੋਰ ਦੀ ਡਿਊਟੀ, ਆਪ ਇਕੱਲਿਆਂ ਇਕਾਂਤ ਵਿੱਚ ਕੋਈ ਬਚਨ ਨਹੀਂ। ਨਾ ਸੌਣਾ ਉਸ ਟਾਈਮ ਸੁਸਤੀ ਪੈਣ ਦੇਣੀ, ਨਾ ਖਾਣਾ ਕੁਝ ਨਾ ਬੋਲਣਾ। ਇਹਨਾਂ ਤਿੰਨਾਂ ਚੀਜ਼ਾਂ ਦੇ ਤਲਕ ਨੇ ਅਧਿਆਤਮਕ ਪੜ੍ਹਾਈ ਦੇ ਨਾਲ। ਆ ਤੁਹਾਡੇ ਚੋਂ ਜਿਹੜਾ ਵੀ ਚਾਹੁੰਦਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ ਤੇ ਉੱਠਿਆ ਨਹੀਂ ਜਾਂਦਾ, ਇੱਕ ਦਿਨ ਰਾਤ ਦਾ ਪ੍ਰਸ਼ਾਦਾ ਛੱਡ ਕੇ ਵੇਖਿਓ ਕਿਵੇਂ ਜਾਗ ਆਉਂਦੀ। ਨਿਰਾ ਦੁੱਧ ਪੀ ਕੇ ਵੇਖਿਓ, ਪ੍ਰਸ਼ਾਦਾ ਤਿਆਗ ਕੇ ਵੇਖਿਓ, ਰਾਤ ਦਾ ਕਿਵੇਂ ਉੱਠਦੇ ਹੋ। ਅਗਲੀ ਪੌੜੀ ਤੁਹਾਡੀ ਏ, ਇੱਕ ਹੈ ਉੱਠਿਆ ਨਹੀਂ ਜਾਂਦਾ, ਇੱਕ ਹੈ ਉੱਠਣਾ ਨਹੀਂ ਚਾਹੁੰਦਾ। ਅੱਖ ਸਤਨਾਮ, ਜੇ ਕੋਈ ਉੱਠਣਾ ਨਹੀਂ ਚਾਹੁੰਦਾ ਉਹਦਾ ਇਲਾਜ ਨਹੀਂ, ਉੱਠਿਆ ਨਹੀਂ ਜਾਂਦਾ ਉਹਦਾ ਇਲਾਜ। ਭਾਵ ਘੱਟ ਖਾਣ ਦਾ ਵੀ ਪਰਮਾਰਥ ਨਾਲ ਤਲਕ ਹੈ, ਘੱਟ ਸੌਣ ਦਾ ਵੀ ਪਰਮਾਰਥ ਨਾਲ ਤਲਕ ਹੈ, ਘੱਟ ਬੋਲਣ ਦਾ ਵੀ ਪਰਮਾਰਥ ਨਾਲ ਤਲਕ ਹੈ। ਆਖੋ ਸਤਨਾਮ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦੋ ਹੁਕਮ। ਔਰ ਮੈਂ ਸੰਗਤ ਨੂੰ ਬੇਨਤੀ ਕਰਦਾ, ਅਸੀਂ ਹਾਂ ਚੋਰ। ਆਖੋ ਸਤਨਾਮ। ਇਹ ਮੈਨੂੰ ਮਿੱਤਰ ਨੇ ਸੁਪਨਾ ਸੁਣਾਇਆ ਸੀ, ਮੈਂ ਕਿਹਾ ਚਲੋ ਸਾਡੇ ਇੰਨੇ ਭਾਗ ਤੇ ਨਹੀਂ ਦਰਸ਼ਨ ਤੈਨੂੰ ਹੋਏ ਨੇ, ਪਰ ਚੋਰੀ ਅਸੀਂ ਕਰਨੀ। ਉਸ ਚੋਰੀ ਨੂੰ ਫਿਰ ਅਗਾਂਹ ਵੰਡੀਏ। ਕਈ ਸਰੀਰ ਹੋਣਗੇ ਜਿਨ੍ਹਾਂ ਨੇ ਕਿਹਾ ਕਿ ਮੇਰੀ ਭਗਤੀ ਅੱਗੇ ਨਹੀਂ ਤੁਰਦੀ ਪਈ। ਜੇ ਉਹਨੂੰ ਆਖਿਆ ਨਾ ਹਫ਼ਤੇ 'ਚ ਦੋ ਦਿਨ ਸ਼ਹੀਦਾਂ ਤੇ ਛੇ ਘੰਟੇ ਨਾ ਖਾਣਾ ਨਾ ਬੋਲਣਾ ਨਾ ਸੌਣਾ, ਸਿਮਰਨ 'ਚ ਰਹਿਣਾ ਹੈ, ਤੇ ਸਤਸੰਗਤ ਰੁਕੀਆਂ ਹੋਈਆਂ ਵੀ ਭਗਤੀਆਂ ਜਿਹੜੀਆਂ ਨਾ ਤੁਰ ਪਈ ਗਿਆ। ਆਖੋ ਸਤਨਾਮ। ਚੰਗੇ ਕੰਮ ਦੀ ਚੋਰੀ ਤੁਸੀਂ ਵੀ ਸੁਣ ਰਹੇ ਹੋ ਤੇ ਕਰਿਓ। ਛੇ ਨਾ ਹੋ ਸਕੇ ਚਾਰ ਕਰ ਲੈ, ਤਿੰਨ ਕਰ ਲੈਣਾ, ਦੋ ਕਰ ਲੈਣਾ, ਰਸ ਆਵੇ ਤੇ ਵਧਦੇ ਜਾਣਾ, ਇਕਾਂਤ ਦੀ ਖੁਰਾਕ ਮਿਲੇਗੀ। ਸੋ ਦਾਸ ਬੇਨਤੀ ਕਰ ਰਿਹਾ, ਇਹ ਇੱਕ ਨੇ ਸੁਪਨ ਦਰਸ਼ਨ, ਇੱਕ ਨੇ ਸ਼ਬਦ ਦਰਸ਼ਨ। ਤੀਸਰੇ ਨੇ ਪ੍ਰਤੱਖ ਦਰਸ਼ਨ। ਬੜੀ ਵੱਡੀ ਕਿਰਪਾ ਹੋਵੇ, ਬੜੀ ਵੱਡੀ ਬਖਸ਼ਿਸ਼ ਹੋਵੇ। ਆ ਚਾਰ ਕੁ ਦਿਨ ਹੋਏ ਨੇ ਸੁਪਨੇ ਵਿੱਚ ਦਾਸ ਕੀਰਤਨ ਕਰਦੇ, ਉਸ ਤੋਂ ਦਸ ਦਿਨ ਪਹਿਲੇ ਸੁਪਨਾ ਆਇਆ ਕੀਰਤਨ ਕਰਦੇ ਦਾ ਹੀ, ਤੇ ਵਾਜਾ ਨੱਪਦੇ ਹਾਂ ਆਵਾਜ਼ ਨਹੀਂ ਆਉਂਦੀ, ਗਲੇ ਚੋਂ ਬੋਲਦੇ ਹਾਂ ਬੋਲਿਆ ਨਹੀਂ ਜਾਂਦਾ। ਕਈ ਵਾਰੀ ਸੁਪਨੇ ਚ ਬੰਦਾ ਜ਼ੋਰ ਲਾ ਲਾ ਥੱਕ ਜਾਂਦਾ ਤੇ ਕਾਰਵਾਈ ਵੀ ਪੈਂਦੀ। ਆ ਚਾਰ ਦਿਨ ਹੋਏ ਸੁਪਨਾ ਆਇਆ ਕੀਰਤਨ ਕਰ ਰਹੇ ਹਾਂ, ਬੋਲਿਆ ਵੀ ਜਾ ਰਿਹਾ, ਸ਼ਬਦ ਵੀ ਲੱਗਾ, ਸਾਜ਼ ਵੀ ਵੱਜ ਰਹੇ, ਸੰਗਤਾਂ ਵੀ ਬੈਠੀਆਂ। ਮੈਂ ਕਿਹਾ ਅੱਜ ਤੂੰ ਤਰਸ ਕੀਤਾ ਹੈ ਕਿ ਕੀਰਤਨ ਕਰਦੇ ਦਾ ਸੁਪਨਾ ਆਇਆ ਹੈ, ਸੁਪਨ ਦਰਸ਼ਨ। ਇੱਕ ਨੇ ਪ੍ਰਤੱਖ ਦਰਸ਼ਨ। ਪ੍ਰਤੱਖ ਦਰਸ਼ਨਾਂ ਦੇ ਵਿੱਚ ਪਛਾਣ ਚਾਹੀਦੀ। ਅੱਖ ਸਤਨਾਮ। ਪਛਾਣ ਵਾਲੀ ਗੱਲ ਬੜੀ ਵੱਡੀ।
ਆ ਹੁਣ ਕੈਨੇਡਾ ਗਏ ਸਾਂ, ਇੱਕ ਰੰਗੀ ਹੋਈ ਬੀਬੀ ਦੇ ਦਰਸ਼ਨ ਹੋਏ, ਰੰਗੀ ਹੋਈ। ਪਤਾ ਨਹੀਂ ਪੈਰਾਂ ਦੀਆਂ ਲਕੀਰਾਂ ਬਾਬੇ ਨੇ ਕਿਹੋ ਜਿਹੀਆਂ ਬਣਾਈਆਂ ਨੇ। ਕੈਨੇਡਾ 'ਚ ਇੱਕ ਦਿਨ ਬੜਾ ਦਿਲ ਖਰਾਬ ਹੋਈ ਰਿਹਾ ਕਿ ਜਿਨ੍ਹਾਂ ਦੇ ਘਰਾਂ 'ਚ ਗਏ ਸਾਂ ਸਭ ਨੇ ਵਾਲ ਕੱਟੇ, ਬੜਾ ਮਨ ਖਰਾਬ। ਔਰ ਇੱਕ ਬੰਦੇ ਨੇ ਜਦੋਂ ਇੱਥੋਂ ਤੱਕ ਕਿਹਾ ਕਿ ਮੈਂ ਬਾਬਾ ਈਸ਼ਰ ਸਿੰਘ ਜੀ ਦੇ ਹੱਥਾਂ 'ਚੋਂ ਅੰਮ੍ਰਿਤ ਛਕ ਗਿਆ ਤੇ ਪੂਰਾ ਸਿਰ ਦੇ ਵੀ ਵਾਲ ਕੱਟੇ ਤੇ ਦਾੜੀ ਦੇ। ਮੈਂ ਕਿਹਾ ਯਾਰ ਜਦੋਂ ਤੂੰ ਸ਼ੇਪ ਕਰਦਾ ਤੈਨੂੰ ਮਨ ਨੂੰ ਤੇਰਾ ਹਿਲਦਾ ਨਹੀਂ, ਮਨ ਲਾਨਤ ਨਹੀਂ ਤੂੰ ਭਾਵ ਬਈ ਦੁਨਿਆਵੀ ਕਾਰਨਾਂ ਕਰਕੇ ਬਸ ਸੰਗਤ ਐਸੀ ਹੋ ਗਈ। ਉਹਦੇ ਨਾਲ ਵਾਅਦਾ ਕਰਕੇ ਆਇਆ ਵੀ ਅਪ੍ਰੈਲ ਵਿੱਚ ਤੂੰ ਅੰਮ੍ਰਿਤ ਛਕਣਾ, ਹੱਕ ਸੱਤ ਨਹਾਉ, ਕਿਉਂ ਕਈ ਬਾਰਡਰ ਤੋਂ ਬੜੀ ਪਰੇ ਹੁੰਦੇ ਨੇ, ਇੱਕਦਮ ਨਹੀਂ ਡਿੱਗਦੇ। ਕਿਤੇ ਕਿਤੇ ਤੇ ਮਨ ਬੜਾ ਖਰਾਬ ਵੀ ਹੋਇਆ। ਇਸ ਤਰ੍ਹਾਂ ਦੇ ਅੱਠ ਦਸ ਘਰ ਜਦੋਂ ਇਕੱਠੇ ਲਗਾਤਾਰ ਇੱਕ ਦੇ ਨਾਲ ਕਿ ਨਾ ਜਗਜੀਤ ਸਿੰਘ ਏ ਨਾ ਸ਼ਮਸ਼ੇਰ ਸਿੰਘ ਏ, ਪਰ ਸਿਰ ਦੇ ਵੀ ਵਾਲ ਹਿੰਦੂ ਵਾਂਗ ਕੱਟੇ ਨੇ, ਦਾੜੀ ਦੇ ਵੀ ਕੱਟੇ, ਟੋਟਲ ਸ਼ੇਪ ਕਰਦੇ। ਬਾਕੀ ਜੀਵਨ ਉੱਚਾ ਸੁੱਚਾ, ਲੇਕਿਨ ਇਸ ਚੀਜ਼ ਵੱਲੋਂ ਬੜੀ ਵੱਡੀ ਕਮੀ ਏ। ਤੇ ਕਦੀ ਕਦੀ ਮਨ ਬੜਾ ਪ੍ਰਸੰਨ ਵੀ ਹੋਣਾ ਜਦੋਂ ਕਿਸੇ ਰੰਗਿਆਂ ਹੋਇਆਂ ਦੇ ਘਰ ਮਿਲ ਜਾਣੇ, ਅੱਖੋ ਸਤਨਾਮ ਰੰਗਿਆਂ ਹੋਇਆਂ। ਕੈਨੇਡਾ 'ਚ ਇੱਕ ਦਿਨ ਇਹੋ ਜਿਹਾ ਲੰਘਿਆ ਕਿ ਐਡੀ ਇੱਕ ਰੰਗੀ ਹੋਈ ਬੀਬੀ ਦੇ ਦਰਸ਼ਨ ਹੋਏ ਸਾਧ ਸੰਗਤ, ਕੁਝ ਗੱਲਾਂ ਤੇ ਬੜੀਆਂ ਪਿਆਰ ਵਾਲੀਆਂ ਇੰਜ ਇਕੱਠ 'ਚ ਦੱਸਣ ਵਾਲੀਆਂ ਨੇ ਕਿ ਉਹਦਾ ਪਿਛਲਾ ਜਨਮ ਤੱਕ ਉਹਨੂੰ ਆਪਣਾ ਯਾਦ, ਅੱਖੋ ਸਤਨਾਮ ਇੰਨੀ ਕਿਰਪਾ। ਉਹ ਜਿਉਂ ਦੱਸਣ ਲੱਗੀ ਵੈਰਾਗ ਕੀ, ਅੱਖਾਂ ਦਾ ਰੰਗ ਬਦਲ ਗਿਆ, ਚਿਹਰੇ ਦੀ ਗੱਲ ਹੀ ਬਦਲ ਗਈ, ਬਖਸ਼ਿਸ਼ ਸੀ ਗੁਰੂ ਨਾਨਕ, ਆਵਾਜ਼ ਬਦਲ ਗਈ। ਪੂਰੇ 15 ਮਿੰਟ ਬੋਲ ਨਹੀਂ ਰਹੀ, ਰੰਗ ਵਿੱਚ ਵੈਰਾਗ ਕੀ ਹੁੰਦਾ ਅਸੀਂ ਸੁਣਦੇ ਰਹੇ, ਕਿਉਂਕਿ ਸਿੱਖ ਕਦੀ ਇਹ ਨਾ ਸੋਚੇ ਮੈਂ ਕੀਰਤਨੀਆਂ ਵਾਂ, ਮੈਂ ਕੁਝ ਬਣ ਗਿਆ। ਜਦੋਂ ਕੋਈ ਇਸ ਤਰ੍ਹਾਂ ਦਾ ਉੱਚਾ ਲੱਭੇ ਤੇ ਫਿਰ ਆਪ ਨਾ ਕੁਝ ਬੋਲੇ ਕੁਝ ਲਵੇ। ਔਰ ਉਸ ਬੀਬੀ ਨੂੰ ਸਾਧ ਸੰਗਤ ਸੁਲਤਾਨਪੁਰ ਲੋਧੀ ਕੈਨੇਡਾ ਤੋਂ ਆਈ ਸੀ, ਭੈਣ ਨਾਨਕੀ ਦਾ ਵਿਹੜਾ ਹੱਕ ਸਤਨਾਮ, ਉਸ ਨੂੰ ਉੱਥੇ ਪ੍ਰਤੱਖ ਦਰਸ਼ਨਾਂ ਦੀ ਪ੍ਰਾਪਤੀ ਗੁਰੂ ਨਾਨਕ ਦੀ।

0: ਕਹਿ ਖੇਡੀਦਾ ਹੈ। ਗੁਰੂ ਕੇ ਸਿੱਖ ਸੰਗਤਾਂ ਦਾ ਜੋ ਬਚਨ ਹੈ ਇਹਨੂੰ ਕੋਈ ਮੋੜ ਨਹੀਂ ਸਕਦਾ। ਇਹਨਾਂ ਬਚਨਾਂ ਨੂੰ ਤਾਂ ਮੇਰੇ ਸਤਿਗੁਰਾਂ ਵੀ ਨਹੀਂ ਮੋੜਿਆ, ਮੈਂ ਤਾਂ ਤੁਹਾਡੇ ਜੋੜੇ ਚਾਹੁੰਦਾ ਅਧਰਾ ਦਿਆਲ ਦਾਸ ਹਾਂ। ਤੋ ਮੈਂ ਨਾ ਪਰਸੋਂ ਇੱਕ ਅਖਬਾਰ ਚ ਖਬਰ ਪੜ੍ਹੀ, ਇੱਕ ਮਿੰਟ ਮੈਂ ਗੱਲ ਕਰ ਲਵਾਂ। ਅਖਬਾਰ ਚ ਮੈਂ ਪੜ੍ਹਿਆ ਕਿ ਆਹ ਜਿਹੜੀ ਮਰਗੀ ਜਿਹੜੀ ਹੈ ਨਾ, ਮੈਨੂੰ ਨਾਂ ਭੁੱਲ ਗਿਆ, ਚਲੋ ਨਾਂ ਹੀ ਲਾ ਲਓ
1: ਵਾਹਿਗੁਰੂ।
0: ਇੱਕ ਮਿੰਟ ਉਹਦਾ ਨਾਂ ਉੱਥੇ ਲਿਖਿਆ ਵੀ ਇਹ ਭਾਰਤ ਮਾਂ ਆ, ਭਾਰਤ ਮਾਂ ਤੇ ਭਾਰਤ ਦਾ ਬਾਪੂ ਤੇ ਗਾਂਧੀ ਸੀ, ਤੇ ਇਹ ਮਾਂ ਬਣ ਗਈ ਤੇ ਬਾਪੂ ਮਾਂ ਦੇ ਉਹ ਕਿਸ ਤਰ੍ਹਾਂ। ਤੇ ਫਿਰ ਅੱਗੋਂ ਫਿਰ ਕਹਿੰਦੇ ਚਾਚਾ ਚਾਚਾ ਨਹਿਰੂ ਸੀ, ਉਹ ਬਾਪੂ ਦੇ ਚਾਚਾ ਤੇ ਮਾਂ ਰਿਸ਼ਤਾ। ਚਲੋ ਕੋਈ ਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਜੇ ਪਾਤਸ਼ਾਹ ਨੂੰ ਕਿਸੇ ਕਿਹਾ ਵੀ ਕੋਈ ਬਚਨ ਸੁਣਾਓ, ਉਹ ਕਹਿੰਦੇ ਬਚਨ ਤੇ ਫਿਰ ਸੁਣਾਓ, ਕਹਿੰਦੇ ਮੈਂ ਰਾਗ ਸੁਣਾਵਾਂ ਤੁਹਾਨੂੰ ਰਾਗ। ਲਓ ਜੀ ਗੁਰੂ ਗੋਬਿੰਦ ਸਿੰਘ ਰਾਗ ਸੁਣਾਉਂਦੇ ਆ, ਕੀ ਕਹਿੰਦੇ? ਕਹਿੰਦੇ ਤਾਗਰਦੰ ਤੀਰੰ, ਤੀਰ ਚਲਾਓ, ਤਾਗਰਦੰ ਤੀਰੰ ਤੁਪਨ ਤੜਾਕੰ, ਬੰਦੂਕਾਂ ਚਲਾਓ ਤੋਪਾਂ ਚਲਾਓ, ਤਾਗਰਦੰ ਕਾਤੀ ਕਟਾਰੀ ਕੜਾਕੰ, ਕਾਤੀਆਂ ਕਟਾਰੀਆਂ ਤੇ ਢਾਲਾਂ ਦੇ ਉੱਤੇ ਕੜਾਕ ਕੜਾਕ ਵੱਜਦੀਆਂ ਹੁਣ, ਨਗਰਦੰ ਨਗਾਰੇ ਬਾਗਰਦੰ ਬਾਜੇ, ਸਾਗਰਦੰ ਸੂਰੇ ਗਾਗਰਦੰ ਗਾਜੇ, ਸਿੰਘ ਗੱਜਦੇ ਹੋਣ, ਸਾਗਰਦੰ ਸ਼ਸਤਰੰ ਜਾਗਰਦੰ ਚਾਰੇ, ਬਾਗਰਦੰ ਬੀਰੰ ਡਾਗਰਦੰ ਡਕਾਰੇ, ਨਗਰਦੰ ਜਾਗਰਦੰ ਬਾਗਰਦੰ ਬਾਜੇ, ਸਾਗਰਦੰ ਸੂਰੇ ਗਾਗਰਦੰ ਗਾਜੇ, ਗਗਰ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਫਿਰ ਜੋ ਮੰਨ ਲਿਓ ਸੂਰਮਾ।

ਇੱਕ ਸਿੰਘ ਮੈਨੂੰ ਕਹਿੰਦਾ ਜੀ ਜਦੋਂ ਰੇਡੀਓ ਪ੍ਰੋਗਰਾਮ ਹੁੰਦਾ ਵੇਲੇ ਜੋੜੀ ਜਰਾ ਆਸਤੇ ਵਜਾਇਆ ਕਰੋ। ਮੈਂ ਕਿ ਉਹ ਕੀ ਗੱਲ, ਗੁਰੂ ਗੋਬਿੰਦ ਸਿੰਘ ਰਣਜੀਤ ਨਗਾਰਾ ਵਜਾਉਂਦੇ ਸੀ, ਉਹਦੇ ਨਾਗਰ ਤੋਂ ਨਗਾਰੇ ਪਾਗੜ ਤੋਂ ਵਾਜੇ, ਤੁਸੀਂ ਆਂਦੇ ਹੌਲੀ। ਮੈਂ ਕਿਹਾ ਕਿਤੇ ਉੱਥੇ ਰੇਡੀਓ ਵੱਜਦਾ ਹੋਵੇ ਤੇ ਐਸਾ ਵੱਜੇ ਧਾਤ ਹੀ ਆ ਅਗਲੇ ਦਾ ਹਾਲਟ ਹੀ ਫੇਲ ਹੋ ਜਾਏ। ਮੇਰੀ ਤੇ ਇਹ ਤਮੰਨਾ ਹੈ। ਸੁਣੋ।

ਪੁੱਤ ਹਾਂ। ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋਲਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹੇ ਤਿਆਗ ਕਹਾ ਜਿਤਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹੇ ਤਿਆਗ ਕਹਾ ਚਿਤਤਾ ਮੈਂ ਧਰੋ, ਅਬ ਰੀਜ ਕੇ ਦੇਹੋ ਵਹੇ ਹਮਕੋ ਜਬ ਬੇਨਤੀ ਕਰ ਜੋਰ ਕਰੋ, ਜਬ ਆਪ ਕੀ ਆਗ ਨਿਦਾਨ ਬਣੇ।

ਸ਼ਿਵਾ ਪਰ ਮੋਹੇ ਹੈ ਸਭ ਸਨ ਮਨ ਦੇ ਕਬ ਹੁਣ ਨਾ ਕਰੋ ਸ਼ਿਵਾ ਪਰ ਮੋਹੇ ਹੈ ਸ਼ਭ ਸਨ ਮਨ ਤੇ ਕਬ ਹੁਣ ਨਾ ਕਰੋ ਨਾ ਡਰੋ ਅਰਸਿਓ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਨਾ ਡਰੋ ਅਰਸਿਓ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਸਿੱਖਾਂ ਆਪਣੇ ਹੀ ਮਨ ਕੋ ਇਹ ਲਾਲਚ ਹੋ

ਸਾਹਿਬਾਨ ਤੇ।

شاہ شاہ شاہ گر گوبند سنگھ طالب مطلوب گر گوبند سنگھ

دل گلشن گرگو تیگرا فتح گرگو

ਆਪ ਸੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾ ਬਣਾ ਕੇ ਗਰੀਬ ਬਣਾ ਕੇ ਰੱਖੇ ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ ਕਹਿੰਦੇ ਦਾਣਾ ਹੋਏ ਅਨਾਰ ਦਾ। ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ ਇੰਨਾ ਗਰੀਬ ਬਣ ਗਿਆ ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸ ਨੂੰ ਦਾਤ ਬਖਸ਼ੀ ਭਾਗ ਲਾਏ ਭਾਈ ਗੁਰਦਾਸ ਸਾਹਿਬ ਦੀ ਬਾਣੀ ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਧੱਸੇ ਫਿਰ ਹੋਏ ਬਿਰਖ ਹਰਿਆਵਲਾ। ਹਰਿਆਵਲਾ ਬਿਰਖ ਬਣ ਗਿਆ ਲਾਲ ਗੁਲਾਲਾ ਫੁੱਲ ਵਿਗਸੇ ਇੱਕ ਬਿਰਖ ਸਹਿਸ ਫਲ ਫੁੱਲ ਫਲ ਦੇ ਮਨ ਅੰਦਰ ਵਸੇ ਇੱਕ ਦੂ ਦਾਣੇ ਲੱਖ ਹੋਏ ਇੱਕ ਦੂ ਦਾਣੇ ਲੱਖ ਹੋਏ ਫੁੱਲ ਫਲ ਇੱਕ ਦੂ ਇੱਕ ਸਰਸੇ ਜਿਉਂ ਜਿਉਂ ਲਈਣ ਤੋੜ ਫਲ ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ। ਨਿਮ ਚੱਲਣ ਗੁਰੂ ਮਾਰਗ ਦੱਸੇ ਨਿਮ ਚੱਲਣ ਗੁਰੂ ਮਾਰਗ ਦੱਸੇ ਹੋਏ ਵੜੇਵਾਂ ਜੱਗ ਵਿੱਚ ਵੜੇਵੇਂ ਦਾ ਬੀਜ ਉਸ ਦਾ ਪ੍ਰਮਾਣ ਦਿੰਦੇ ਹੋਏ ਭਾਈ ਗੁਰਦਾਸ ਕਹਿੰਦੇ ਹੋਏ ਵੜੇਵਾਂ ਜੱਗ ਵਿੱਚ ਖੇ ਨਾਲ ਰਲਾਇਆ। ਵੜੇਵੇਂ ਦੇ ਬੀਜ ਨੇ ਆਪਣਾ ਤਨ ਮਿੱਟੀ ਚ ਰੋਲਿਆ ਕੀ ਹੋਇਆ ਹੋਏ ਵੜੇਵਾਂ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ ਬੂਟੀ ਹੋ ਕਪਾਹ ਦੀ ਕਪਾਹ ਦੀ ਬੂਟੀ ਬਣ ਗਿਆ। ਟਿੰਡੇ ਹੱਸ ਹੱਸ ਆਪ ਖਿੜਾਇਆ। ਇੱਥੇ ਹੀ ਬਸ ਨਹੀਂ ਅੱਗੇ ਇਮਤਿਹਾਨ ਹੋਰ ਪੈ ਗਿਆ ਦੋ ਮਿਲ ਵੇਲਣ ਵੇਲਿਆ ਵੇਲਣੇ ਵਿੱਚ ਵੀ ਵੇਲਿਆ ਗਿਆ ਵੜੇਵਾਂ ਦੋ ਮਿਲ ਵੇਲਣ ਵੇਲਿਆ ਲੂ ਲੂ ਕਰ ਤੁੰਬ ਤੰਬਾਇਆ ਤਿੰਜਨ ਪਿੰਜ ਉਡਾਇਆ ਤਿੰਜਨ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਟਾਇਆ ਤਨ ਤਨ ਖੁੰਭ ਚੜਾਏ ਦੇ ਦੇ ਦੁੱਖ ਧੁਆਏ ਰੰਗਾਇਆ ਫਿਰ ਕੈਂਚੀ ਕੱਟਣ ਕੱਟਿਆ ਫਿਰ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਏ ਕਜਾਇਆ। ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਏਮਾਨ ਹੋ ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ। ਕਿਉਂ? ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਐਨੇ ਨਿਮਰਤਾ ਵਿੱਚ ਲੈ ਗਏ ਕਹਿੰਦੇ ਪੁਰਜਾ ਪੁਰਜਾ ਕੰਦ ਮਰੇ ਕਦ ਹੁਣ ਜਾਂ ਤਾਂ ਪ੍ਰੇਮ ਖੇਲਣ ਕਾਲੀ ਗਲੀ ਪੈਰ ਧਰੀ ਜੇ ਫਿਰ ਤੀਜੇ ਕਾਣ ਜਿਸ

ਸਭ ਨਾਂ ਦੀ ਕਰ ਬੰਗ ਚਲਾ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕਰ ਪਾਪ ਨਾ ਪੁੱਤ ਗੁਰਮੁਖ ਨਾ ਅਤੁਲ ਨਾ।

ਜੇ ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

0: مولالن سیاں پریت بنی
1: کبیر
0: لاگی پریت سجان سیاں

ਆਪਣੇ ਪੂਜਣ ਵਾਲੇ ਨੂੰ ਕਿਸੇ ਆਪਣੇ ਸੇਵਕ ਨੂੰ ਇਹ ਦਰਜਾ ਨਹੀਂ ਦਿੱਤਾ ਜਿਹੜਾ ਦਰਜਾ ਗੁਰੂ ਨਾਨਕ ਦੇ ਘਰ ਨੇ ਆਪਣੇ ਸੇਵਕਾਂ ਨੂੰ ਦਿੱਤਾ। ਇਤਿਹਾਸ ਗਵਾਹ ਨੇ ਜਦੋਂ ਦਾ ਸੰਸਾਰ ਬਣਿਆ ਪੀਰ ਪੀਰ ਰਹੇ, ਚੇਲੇ ਚੇਲੇ ਰਹੇ, ਭਗਵਾਨ ਭਗਵਾਨ ਰਹੇ, ਪੂਜਣ ਵਾਲੇ ਪੁਜਾਰੀ ਰਹੇ, ਦੇਵਤੇ ਦੇਵਤੇ ਰਹੇ, ਪਰ ਪੂਜਣ ਵਾਲੇ ਹਮੇਸ਼ਾ ਉਹਨਾਂ ਦੇ ਸੇਵਕ ਰਹੇ। ਪਰ ਇਸ ਗੁਰੂ ਨਾਨਕ ਦੇ ਘਰ ਜਿਨ੍ਹਾਂ ਸੇਵਾ ਕੀਤੀ ਉਹ ਖੁਦ ਗੁਰੂ ਬਣ ਗਏ ਤੇ ਗੁਰੂ ਚੇਲਾ ਬਣ ਗਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੋਰ ਕਿਰਪਾ ਕੀਤੀ, ਇਹ ਮਾਨ ਇਸ ਸੰਸਾਰ ਤੇ ਹੋਰ ਕਿਧਰੇ ਨਹੀਂ ਮਿਲਦਾ ਕਿਸੇ ਵੀ ਸੇਵਾ ਕਰਨ ਵਾਲੇ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਔਰ ਇਸ ਸੰਸਾਰ ਦੇ ਵਿੱਚ ਇੱਕ ਨਵੀਂ ਲਹਿਰ ਚਲਾਈ, ਖਾਲਸੇ ਪੰਥ ਨੂੰ ਕਿਤਨਾ ਮਾਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਹਿੰਦੇ ਨੇ, ਜਜਨ ਭਜਨ ਮਮ ਖਾਲਸਾ, ਮੇਰਾ ਭਜਨ ਮੇਰੀ ਬੰਦਗੀ ਇਹ ਮੇਰਾ ਖਾਲਸਾ ਹੈ। ਖਾਲਸਾ ਪੂਜਵੇ ਯੋਗ, ਔਰ ਇਹ ਜਿਹੜਾ ਖਾਲਸਾ ਹੈ ਇਹ ਪੂਜਣ ਦੇ ਯੋਗ ਹੈ। ਇਹ ਵਡਿਆਈ ਗੁਰੂ ਨੇ ਖਾਲਸੇ ਨੂੰ ਦਿੱਤੀ, ਨਹੀਂ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਆਪਣੇ ਸੇਵਕ ਦੀ ਪੂਜਾ ਕਰਨਾ, ਮੇਰਾ ਸੇਵਕ ਪੂਜਣ ਦੇ ਲਾਇਕ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਡਿਆਈ ਹੈ ਕਿ ਜਿਨ੍ਹਾਂ ਨੇ

ਖਵਾਸ ਪ੍ਰੇਤ ਲਸ਼ਕਰ ਕਹਿੰਦੇ ਨੇ ਫੌਜਾਂ ਨੂੰ। ਇਹ ਫੌਜ ਇਹ ਜਿਹੜੀ ਮੇਰੇ ਕੋਲ ਖਾਲਸਾ ਫੌਜ ਹੈ ਜਾਂ ਲੜਨ ਵਾਲੇ ਪਿਆਰੇ, ਇਹ ਸਾਰਾ ਕੁਝ ਖਾਲਸੇ ਦੀ ਕਿਰਪਾ ਨਾਲ ਮਿਲਿਆ। ਅਨਚੁਰ ਦਾਸੀ ਦਾਸ ਮੇਰੇ ਅਨੁਸਾਰੀ, ਮੇਰੇ ਹੁਕਮ ਵਿਚ ਚੱਲਣ ਵਾਲੇ, ਅਤੇ ਇਹ ਦਾਸ ਦਾਸੀਆਂ, ਇਹ ਸੇਵਕ, ਸਭ ਕੁਝ

ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੀ ਇੱਕ ਝਲਕ ਦੇਖਣੀ ਬੜੀ ਔਖੀ ਹੈ। ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਤੇ ਦਰਬਾਨ ਬਣ ਕੇ ਪਹਿਰੇਦਾਰ ਬਣ ਕੇ ਖਲੋਤੇ ਦੇਖਿਆ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ, ਉਹ ਗੁਰੂ ਇਤਨੀ ਨਿਮਰਤਾ, ਇਸ ਨਿਮਰਤਾ ਵਿਚ ਆ ਕੇ ਕਹਿ ਰਹੇ ਨੇ ਕਿ ਇਹ ਮੇਰਾ ਕੁਟੰਬ, ਮੇਰੇ ਮਿੱਤਰ, ਧਨ, ਰਹਿਣ ਵਾਸਤੇ ਘਰ, ਸਭ ਕੁਛ ਖਾਲਸੇ ਨੇ, ਕਿਰਪਾ।

ਕਰ ਮਿਲਿਓ। ਖਾਲਸੇ ਦੀ ਕਿਰਪਾ ਨਾਲ ਮਿਲਿਆ ਮੈਨੂੰ ਦਾਨ ਮਾਨ ਸਨਮਾਨ, ਇਹ ਵਡਿਆਈ ਇਹ ਸੋਭਾ ਖਾਲਸੇ ਦੀ ਕਿਰਪਾ।

ਮੋਸੇ ਰੰਗ ਰੰਗ ਕਹਿੰਦੇ ਨੇ ਕੰਗਾਲ ਨੂੰ, ਗਰੀਬ ਨੂੰ ਅਨਾਥ ਕਹਿੰਦੇ ਨੇ ਜਿਹਦਾ ਕੋਈ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਖਾਲਸੇ ਨੇ ਕਿਰਪਾ ਕਰਕੇ ਮੈਨੂੰ ਵੱਡਾ ਕੀਤਾ, ਨਹੀਂ ਤੇ ਮੇਰੇ ਵਰਗੇ ਅਨਾਥ ਕੰਗਾਲ ਕਰੋੜਾਂ ਹੀ ਇਸ ਸੰਸਾਰ ਤੇ ਭਟਕਦੇ ਫਿਰਦੇ ਨੇ। ਜਦਕਿ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਨੀਚਾ ਨੂੰ ਆਪਣੇ ਗਲੇ ਨਾਲ ਲਗਾ ਲਿਆ। ਜਾਤਾਂ ਪਾਤਾਂ ਵਿਚ ਵੰਡੇ ਹੋਏ ਲੋਕਾਂ ਨੂੰ, ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ, ਇਕ ਜਗ੍ਹਾ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਆਪਣੇ ਵਰਗੇ ਕਰ ਲਿਆ। ਪਰ ਧੰਨ ਹੈ ਗੁਰੂ ਜਿਨ੍ਹਾਂ ਨੂੰ ਆਪਣੇ ਵਰਗੇ ਬਣਾਇਆ, ਨੀਚਾਂ ਤੋਂ ਜਿਨ੍ਹਾਂ ਨੂੰ ਊਚ ਕੀਤਾ, ਉਹਨਾਂ ਨੂੰ ਵਡਿਆਈ ਦੇ ਕੇ ਕਹਿ ਰਹੇ ਨੇ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਵਰਗੇ ਤੇ ਕਰੋੜਾਂ ਅਨਾਥ ਭਟਕਦੇ ਫਿਰਦੇ।

ਕੱਲਾ ਨਾਮ ਕਰਕੇ ਖਾਲਸਾ ਨਹੀਂ, ਜਿਹਨੇ ਆਤਮ ਰਸ ਨੂੰ ਜਾਣ ਲਿਆ ਉਹ ਹੀ ਖਾਲਸਾ ਹੈ। ਸਿਰਫ ਨਾਮ ਦੇ ਨਾਲ ਖਾਲਸਾ ਨਹੀਂ, ਆਪਾਂ ਜਿਹਨੂੰ ਮਰਜ਼ੀ ਕਹਿ ਦਿੰਦੇ ਹਾਂ ਆਓ ਖਾਲਸਾ ਜੀ, ਕਈ ਆਪਣੇ ਨਾਮ ਦੇ ਨਾਲ ਵੀ ਖਾਲਸਾ ਲਗਾ ਲੈਂਦੇ ਨੇ, ਪਰ

ਜਿਹੜਾ ਦਿਨ ਰਾਤ ਸਿਮਰਨ ਕਰੇ ਔਰ ਇੱਕ ਪਰਮੇਸ਼ਵਰ ਤੋਂ ਸਵਾ ਹੋਰ ਕਿਸੇ ਨੂੰ ਨਾ ਮੰਨੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲਣਾ ਮਾਨੈ। ਤੀਰਥ ਦਾਨ ਦਿਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੇ ਕਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੇ। ਖਾਲਸਾ ਉਹ ਜਿਹੜਾ ਇੱਕ ਅਕਾਲ ਪੁਰਖ ਦੀ ਪੂਜਾ ਕਰੇ, ਗੋਰਾਂ ਨੂੰ ਮੜੀਆਂ ਨੂੰ ਦੇਵੀ ਦੇਵਤਿਆਂ ਨੂੰ ਛੱਡ ਕੇ ਜਿਹੜਾ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹ ਖਾਲਸਾ ਜਿਹਦੇ ਅੰਦਰ ਪਰਮੇਸ਼ਰ ਦੀ

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ ਤੇ ਚੱਲਿਆ? ਗਲਤ ਰਸਤਿਆਂ ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ

ਮਾਇਆ ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬੜੋ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ such rich as his father is rich. And what we ask from our God, Father, he gave us or he can give. And Rag Malkaon's first line is, Rajan mein tu raja kahiye, Pooman mein Pooma. Sare milke aao, isla kirtan pyar na kahiye.

ਉਹ ਵੀ ਤੈਨੂੰ ਮਿਲਣਾ। ਇਸ ਲਈ ਉਹ ਸੱਚੇ ਘਰ ਵਿੱਚ, ਅਕਾਲ ਪੁਰਖ ਦੇ ਘਰ ਵਿੱਚ ਜਦੋਂ ਤੂੰ ਜਾਣਾ ਤਾਂ ਚੰਗੇ ਬੀਜ ਬੀਜ ਕੇ ਜਾ, ਚੰਗੀ ਕਰਨੀ ਕਮਾਈ ਕਰਕੇ ਜਾ, ਸੇਵਾ ਸਿਮਰਨ ਪਰਪਕਾਰੀ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ।

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗੁਆਈ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨਹੀਂ ਹਾਰਿਆ ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।